0: ਬੱਚੇ
1: ਤਰੀਆ
0: ਬੱਚੇ
1: ਪਰ ਹਿਨ ਦਿਲ ਤੇ
0: ਬੱਚ
1: ਹੱਥ
2: ਮਾਣੋ ਜਾ ਦਿਸੋ
0: ਬੱਚੇ ਮਾਣੋ ਜਾ ਇਹ ਕੰਮ ਤਾਂ ਦਿਸੋ
2: ਬੱਚ ਮਾਣੋ ਜਾ
0: ਉਜ਼ਬੇ ਤੇ ਉਜ਼ਬੇ ਜੀ ਆ ਔਰਤ ਮਾਣੋ ਜਾ ਦਿਸੋ
1: ਪਰ ਇਹ ਚਵੇ ਤੇ ਹੀ ਮੁਝੇ ਜ਼ਬਾਨ ਜੇਕਾ ਹੈ ਉਹ ਮੁੱਠ ਮੈਂ ਆਕਾ
0: ਮਰੀ ਵਈ ਸਾਲ ਤੇ ਲਗੇ ਤਾਂ
2: ਵਾੜੇ ਮੰਠਾਰ ਵਾ ਮੰਠਾਰ ਵਾ
0: ਵਾੜੇ ਵਾ
3: ਸਾਈਂ ਵਾ ਉਸਤਾਦ ਗੁਰਬੇ ਵਾ ਉਸਤਾਦ ਮੰਠਾਰ ਮਾਰੀ
2: ਵਾ ਉਸਤਾਦ ਵਾ ਵਾ ਉਸਤਾਦ ਵਾ ਇਹ ਹੁੰਦਾ ਉਸਤਾਦ ਵਾ ਵਾ ਗੁਜ਼ਾਰਤ ਕੇ ਮਨਾ ਬਿੰਟਨ ਮਿੰਟਨ ਮੈਂ ਗੋਲੇ ਉਤੇ ਹੀ ਉਹਨੇ ਕੇ ਮਾਰ ਛੜਨ ਸਮਨ ਹਾਣੇ ਅਸਾਂ ਗੁਜ਼ਾਰਿਸ਼ ਕੰਦਾਸੀਂ ਸਾਈ ਗੁਰਬੇਗ ਜਮਾਲੀ ਸਾਹਿਬ ਜਨ ਕੇ ਜੇਕੇ ਸਜੋ ਕਰ ਗੁਜ਼ਾਰਤ ਕੇ ਅਸਾਈ ਮੰਠਾਰ ਸਾਹਿਬ ਜਨ ਜੀ ਮਿਹਨਤ ਇਹਨਾਂ ਮਿੰਟ ਮੈਂ ਜੇਕਾ ਆਇਆ ਗੁਜ਼ਾਰਤ
0: ਗੁਜਾਰਤ ਮੁੰਹੀ ਉਸਤਾਦ ਮੰਠਾਰ ਗੁਜਾਰਤ ਮੁੰਹੀ ਮਾਰੇ ਵਿਯੋ ਉਸਤਾਦ ਮੰਠਾਰ ਅੱਖਰ
2: ਆਹਿਨ
0: ਅਰਤ ਜਾ ਅੱਖਰ ਆਹਿਨ ਤੋ ਉਜ਼ਬੇ ਤੇ ਉਜ਼ਬੇ ਜੀ ਆ ਔਰਤ ਮਾਣੂ ਜਾ ਦਿਸੋ ਉਸਤਾਦ ਮੰਠਾਰ ਜਡਨ ਉਸਤਾਦਨ ਜਾ ਅਸਾਂ ਹੱਥ ਦੋਹਰਾਇਆ ਗੁਜਾਰਤ ਆਉਂ ਪਾਂਜੀ ਠਾਹੇ ਪਾਂਜੀ ਪੜ੍ਹੰਦੋ ਆ ਬੇ ਜੀ ਗੁਜਾਰਤ ਨ ਪੜ੍ਹੰਦੋ ਸੁਰ ਲੀਲਾ ਹਾਣੇ ਲੀਲਾ ਤੇ ਬਾਦਸ਼ਾਹ ਦਾਦੀ ਹੋਈ
1: ਬੇਸ਼ੱਕ
0: ਪਰ ਹਾਰ ਡਿਸੀ ਕੌਰੂ ਵਟ ਪਾਂਜੋ ਮੁਰਸ ਚਨੇਸਰ ਬਾਦਸ਼ਾਹ ਕੇ ਵਿਕਣੀ ਹਾਰ ਤੇ ਖਪਾਏ ਹਾਣ ਜਦੇ ਜੋ ਘਰ ਮੋਟੀ ਆਈ ਆ ਤੇ ਚਨੇਸਰ ਬਾਦਸ਼ਾਹ ਨੇ ਕੇ ਤੜੇ ਬਾਹਰ ਕੱਢੀ ਛੱਡਿਓ ਤੋ ਮੂੰ ਮੁਰਸ ਕੇ ਹਾਰ ਤੇ ਖਪਾਇਓ ਮਾਂ ਬਾਦਸ਼ਾਹ ਹੋ ਸਰ ਜੇ ਤੂੰ ਮੂਸਾ ਗਾਲ ਕਰੀ ਆ ਤੇ ਏੜਾ ਸੌ ਹਾਰ ਮੈਂ ਤੋਕੇ ਵਟੀ ਲਿਆ
1: ਬੇਸ਼ੱਕ
0: ਹੀ ਤੇ ਕਾਰ ਪਰ ਤੂੰ ਉਜ਼ਬੇ ਤੇ ਤੂੰ ਹਾਰ ਤੇ ਤੂੰ ਚਰੀ ਥੀ ਪਈ ਆ
1: ਬਰਾਬਰ
0: ਹਾਣ ਹਿਨ ਕੇ ਚਨੇਸਰ ਬਾਦਸ਼ਾਹ ਘਰ ਮਾਂ ਤੜੇ ਬਰ ਲਿਹੋਰ ਜੇ ਸ਼ਹਿਰ ਮਾਂ ਕੱਢੀ ਛੱਡਿਓ ਹਾਣ ਹੇਡਾਂ ਵਨੇ ਪੰਜੇ ਮਾਂ ਦੇ ਘਰ ਤੇ ਮਾਂ ਬਰ ਤੜੇਸ ਵਰੀ ਉਤਾਂ ਅਚੇ ਤੇ ਵਰੀ ਚਨੇਸਰ ਬਾਦਸ਼ਾਹ ਤੜੇ ਬਰ ਕੱਢੇਸ ਲਿਹੋਰ ਜੇ ਬਾਜ਼ਾਰਨ ਮੇ ਮਹਮਦ ਕਾਸਮ ਉਸਤਾਦ ਮੰਠਾਰ ਲੀਲਾ ਬਾਦਸ਼ਾਹ ਲਾਦੀ ਆ ਪਰ ਹੀ ਰੁਗੋ ਰੋਏ ਪਈ ਰੜੇ ਪਈ ਅਚੇ ਪਈ ਵਨੇ ਪਈ ਬਾਜ਼ਾਰ ਮੇ ਲੀਲਾ ਪਈ ਲੀਲਾ ਹਾਣੇ ਅਚੇ ਪਈ ਵਨੇ ਪਈ ਅਚੇ ਪਈ ਵਨੇ ਪਈ ਤੇ ਪੋ ਓੜੇ ਪਾੜੇ ਜੂ ਮਾਇਓ ਬਾਜ਼ਾਰ ਮੇ ਬੀਠੀਓ ਹਨ ਅਕੁਲ ਵਾਰੀਓ ਉਹ ਇੱਕ ਬੇਖੀ ਪਿਓ ਚਵਨ ਹੀ ਤੇ ਬਾਦਸ਼ਾਹ ਲਾਦੀ ਲੀਲਾ ਆ ਜਿਜਨ ਕੇ ਛਾਤੀ ਆ ਜੋ ਲਿਹੋਰ ਜੇ ਬਾਜ਼ਾਰਨ ਮੇ ਰੁਲੇ ਪਈ ਰੋਏ ਰੜੇ ਪਈ ਦਾਊ ਪਈ ਉਤਾਂ ਚ ਔਰਤ ਹਿਕੜੀ ਬਹਿਣ ਕੇ ਸਿਆਣੀ ਔਰਤ ਕੇ ਇਨ ਗਾਲ ਜੀ ਖਬਰ ਹੋਈ ਉਹਨੇ ਕਿਹਾ ਤੇ ਤੋਖੇ ਅਧੀ ਖਬਰ ਨਾ ਆਏ ਤੇ ਇਨ ਮਾਈ ਕਿਹੜੋ ਕਿਰਦਾਰ ਕੰਮ ਕਯੋ ਆ ਕਿ ਮੁਖਿਆ ਖਬਰ ਨਾ ਆਏ ਕਿ ਮੁਖਿਆ ਖਬਰ ਨਾ ਆਏ ਪੋ ਹਿਨ ਲੀਲਾ ਸਾਂ ਹਾਣੇ ਉਹਾ ਔਰਤ ਪਈ ਗਾਲਾਏ ਹੁਣ ਬੇਨ ਮਾਇਨ ਸਾਂ ਤਾ ਹੀ ਹਿਨ ਮਾਈ ਕਿਹੜੋ ਕੰਮ ਕਯੋ ਕਿ ਉਜ਼ਬੇ ਤੇ ਉਜ਼ਬੇ ਜੀ ਆ ਔਰਤ ਮਾਣੂ ਜਾ ਦਿਸੋ ਸਾਈ ਉਜ਼ਬੋ ਆਹੇ ਮਣਕੋ ਉਜ਼ਬੋ ਆਹੇ ਮਣਕੋ ਉਜ਼ਬੇ ਜੀ ਆਹੇ ਮੁੱਠ ਅਮਾ ਮੁੱਠ ਜੀ ਆ ਉਜ਼ਬੇ ਜੀ ਆਹੇ ਮੁੱਠ
2: ਜੀ
0: ਔਰਤ ਆਹੇ ਕਮੀਣੀ ਮਾਣੂ ਜੋ ਆ ਕਿਰਦਾਰ
2: ਵਾਹ ਵਾਹ ਵਾਹ
0: ਉਹਨੇ ਮੈਂ ਸਲੀਮ ਸਾਹਿਬ ਅੱਖਰ ਆਏ ਨੇ ਤੋ ਉਜ਼ਬੇ ਤੇ ਉਜ਼ਬੇ ਜੀ ਆ ਔਰਤ ਮਾਣੂ ਜਾ ਦਿਸੋ ਇਹ ਨਾ ਅੱਖਰ ਆਏ ਨੇ ਤੋ ਉਹ ਆ ਮਣਕੇ ਤੇ ਮੁੱਠੀ ਆ ਹਾਣੇ ਇਹਨੇ ਕਮੀਣੀ ਜਾ ਕਿਰਦਾਰ ਦਿਸੋ
2: ਵਾਹ ਸਹੀ ਵਾਹ
4: ਤਮਾਮ ਜ਼ਬਰਦਸਤ ਸਮਾਂ ਵਕਤ ਜੋ ਹਿਸਾਬ 3:45 ਮਿੰਟ ਥੀ ਹਾਣੇ ਵਕਤ ਆਏ ਸ਼ਾਰਟ ਕਮਰਸ਼ਲ ਬ੍ਰੇਕ ਜੋ ਅਵਾਂ ਕੇ ਕਿਹੜੇ ਨਾ ਵਣੋ ਬਤੰਦਰ ਜੀ ਸਕਰ ਨਵਾਬ ਸ਼ਾਹ ਐਫ ਐਮ 90.8 ਦੇ ਲਾਈਵ ਸਟੂਡੀਓ ਮਾ ਆਈ ਅਸਾਂ ਜੀ 8ਵੀਂ ਚੈਨਲਨ ਦਾ ਹੀ ਜੀ ਐਫ ਐਮ ਨੈਟਵਰਕ ਦੇ ਤਸਲਸਲ ਸਾ ਪ੍ਰੋਗਰਾਮ ਪੇਸ਼ ਕਰੇ ਪਏ ਹੋਣੇ ਅਸਾਂ ਚਾਹੁੰਦਾ ਸ਼ਾਰਟ ਕਮਰਸ਼ਲ ਬ੍ਰੇਕ ਕਾ ਪੋ ਅਸਾਂ ਜੀ ਅਵਾਂ ਦੇ ਸਾਥ ਰਹਿੰਦੇ ਪੂਰੇ 5 ਵਜੇ ਤਾਣੀ ਕਿਹੜੇ ਨਾ ਵਣੋ ਅਚੋ ਤਾਂ ਨੰਦੜੇ ਸ਼ਾਰਟ ਬ੍ਰੇਕ ਕਾ ਪੋ
5: क्या देख रहे हो जिस धरती से जुड़ा है कलंदर लाल शहबाज
6: उसी खत्ते की बनी है आवाज
5: जीए एफएम 88 नेटवर्क
6: सिंध की आवाज
7: क्या देख रहे हो ये सब तो तुम बाहर से रकम वसूल करने पर भी जीत सकते हो बाहर से भेजी गई रकम बैंक अलबीब के कैश काउंटर से वसूल करोगे तो हर रेमिटेंस पर शानदार इनामात जीतने का मौका पाओगे जैसे कि ग्रैंड प्राइज 600 सीसी कार साथ ही मोटरसाइकिल्स स्मार्टफोन्स और स्मार्ट वॉचेस इन भाई साहब की तरह बड़ा ख्वाब देखें 538 शहरों में बैंक अलबीब के 1320 से ज्यादा ब्रांचेस और ग्लोबली ट्रस्टेड पार्टनर्स के साथ आपका पैसा दुनिया के किसी भी कोने से आप तक मिनटों में पहुंचता है अपनी रेमिटेंस 19 फरवरी से 25 मई के दरमियान बैंक अलबीब से वसूल करें और हर महीने लकी ड्रॉ में शामिल हो जाएं। तो भाई साहब क्या समझे
8: बैंक अलबीब रिश्ता भरोसे का
9: बिस्मिल्लाह रहमान रहीम मैं सैयद ज़ियाउद्दीन शाह والدے حضرت مولانا سید حسن معاف شاہ صاحب رحمۃ اللہ علیہ. ہر شخص یہ چاہتا ہے کہ میرا بچہ معذوری سے بچ جائے, اسی طرح دیگر تمام ایسے امراض سے کہ جو اس کے لیے نقصان دہ ہو, اسی طرح حفاظتی ٹیکے اور پولیو کے جو خطرات پلائے جائیں گے. میری درخواست ہے تمام والدین حضرات سے کہ ان لمحات سے فائدہ اٹھائے.
10: زندگی گزاریو اعتماد سان قرآن کے سمرہو. ڈاکٹر فرحت ہاشمی جو پروگرام تعلیم القرآن روزانو صبح 7:30 تے صرف جی ایف ایم 88 نیٹورک تے.
11: کیا دیکھ رہے ہو؟ یہ سب تو تم باہر سے رقم وصول کرنے پر بھی جیت سکتے ہو. باہر سے بھیجی گئی رقم بینک کلبیب کے کیش کاؤنٹر سے وصول کرو گے تو ہر ریمیٹنس پر شاندار انعامات جیتنے کا موقع پاؤ گے, جیسے کہ گرینڈ پرائز 650 کار, ساتھ ہی موٹر سائیکل, اسمارٹ فونز اور اسمارٹ واچز. ان بھائی صاحب کی طرح بڑا خواب دیکھیں. 578 شہروں میں بینک کلبیب کے 1320 سے زائد برانچز اور گلوبلی ٹرسٹڈ پارٹنرز کے ساتھ آپ کا پیسہ دنیا کے کسی بھی کونے سے آپ تک منٹوں میں پہنچتا ہے. اپنی ریمیٹنس 19 فروری سے 25 مئی کے درمیان بینک کلبیب سے وصول کریں اور ہر مہینے لکی ڈرا میں شامل ہو جائیں. تو بھائی صاحب کیا سمجھے؟
12: بینک کلبیب, رشتہ بھروسے کا.
13: ہمارے شہر سکھر میں ہومیوپیتھک میں 43 سالن جو تجربہ رکھندڑ پروفیسر ہومیوپیتھک ڈاکٹر آغا لیاقت علی خان پٹھان, ڈی ایچ ایم ایس سندھ, آر ایچ ایم پی اسلام آباد, مریضن جو معائنو کر رہو ہے. ہر قسم کے آسابی امراض, جوڑن جو سور, میدے میں جلن, قبض, تیزابیت, گردن جی پتھری, بواسیر آج کر رہو. سر ہومیوپیتھک ڈاکٹر آغا لیاقت علی خان پٹھان, روزانہ صبح 10 بجے کا شام 5 بجے تائیں. جو موکل ہے ایڈریس, آغا ہومیوپیتھک کلینک.

ਕੂਹਨ ਖਾਨ ਦੇ ਖਬਰਚਾਰ ਕਿ ਆਇਓ ਈ ਖੂਹਨ ਖਾਨ ਦੇ ਖਬਰ ਕੇਰਾਹੀ ਕੇਨਾ ਤੋਂ ਵਣੀ ਹੀ ਮੁਲਕ ਕਿਹੜੇ ਜੋ ਮੁਸਾਫਿਰ ਮਾਣੂ ਆਹੀ ਜਾਂ ਪੀਰ ਜ਼ਾਦੇ ਜਾਂ ਮਲਕ ਹੀ ਮੋਤ ਪਰ ਬਿਨਾਂ ਹਜੂਮ ਪੋਰਤ ਕੇ ਗੁਫਤਾਰ ਕਈ ਗੋਹਰ ਅਹਾਂ ਔਲਾਦ ਆਦਮ ਜੋ ਮੁਖ ਪੈਦਾ ਕਯੋ ਪਰਵਰ ਪੁੱਤ ਆਹਾਂ ਹਜ਼ਰਤ ਯਾਕੂਬ ਜੋ ਪੀਓ ਮੁੰਹੋ ਪੇਗੰਬਰ ਯੂਸਫ ਨਾਲੋ ਮੁੰਹੋ ਰੱਖੋ ਪਾਣ ਦੜੀ ਪਥਰ ਆਉਂ ਕਹਿਦੀ ਸ਼ਹਿਰ ਕਿਨਾਨ ਜੋ ਗਮ ਸਾਂਜੋ ਗੁੰਬਰ ਭਰਨ ਮੁਸਾ ਫਲਾਯੂ ਕਯੂ ਛੇ ਮੰਜ ਛਪਰ ਰੱਖੀ ਦਗਾ ਦਿਲ ਮੇ ਫਾਜ਼ਲ ਮਜ਼ੋਰਾ ਵਰ ਖਣੀ ਵਿਦਾਉਂ ਖੂਹ ਮੇ ਉਛਲੇ ਯਾਦ ਅੰਦਰ ਵਰੀ ਨ ਮੂੰਡੇ ਵਰਿਆ ਜੀ ਕਾਂਧੀ ਛੱਡੇ ਵਜਨ ਮੰਜ ਕਬਰ ਕਿਹੜੀ ਖਬਰ ਕਰਾਉਂ ਕਾਇਮ ਫਕੀਰ ਦੇ ਹਕੀਕਤ ਕੁੱਲ ਥਈ ਹਾਜ਼ਰ ਹਜ਼ਾਦ ਨੇ ਰਾਜ਼ੀ ਥੋ ਰਹਿਬਰ ਖਣੀ ਖਣੀ ਕਢਾਉਂ ਇਨੇ ਖੂਹ ਮਾਉਂ ਵਲਾ

0: ਕਿਨ ਤੇ ਤਾਂ ਉਹਨ ਕੇ ਰੋਜ਼ ਅੰਡਾ ਖਾਰਾ ਜੋ ਮੰਝਨ ਜੀ ਮਾਨੀ ਮੈਂ ਸੂਫ ਦੀ ਜੋ ਤੇ ਜੀ ਸਕੂਲ ਮੈਂ ਮੂਆ ਗੁਰ ਥਕਲਾ ਥਕਲਾ ਨਾ ਹੋ ਜੇ
1: ਬਾਰਨ ਮੈਂ ਕਮਜ਼ੋਰੀ ਅਕਸਰ ਜ਼ਰੂਰੀ ਗਿਜ਼ਾਈ ਜੁਜ਼ਨ ਜੀ ਘਟਤਾਈ ਹੁੰਦੀ ਹੈ ਜੇਕਾ ਉਹਨਾਂ ਜੇ ਸਿੱਖਣ ਜੀ ਸਲਾਹਿਤ ਮੈਂ ਰੰਡਕ ਬਣ ਜੇ ਥੀ ਹੀ ਪੈਗਾਮ ਕਸ਼ ਫਾਊਂਡੇਸ਼ਨ ਐਂ ਕੈਨੇਡੀਅਨ ਗੌਰਮੈਂਟ ਜੇ ਤਰਫਾਂ ਪੇਸ਼ ਕਯੋ ਵਯੋ।